ਮੈਂ ਗੁਰਦੁਆਰਾ ਕੁਰਸੋਈ ਮਰੀਆ ਤਾਂਬੇ ਹੈ ਕਿ ਦੋਸ ਦੀ ਜਿਸ ਤਰ੍ਹਾਂ ਸੀ ਯੂਨੀ ਦੋਸ ਵਿਸ਼ਵ ਪਤਰਨਾਲ ਹੋਨੋਰੀ ਮੈਂ ਗੁਰਦੁਆਰਾ ਕੁਰਸੋਂ ਦੀ ਬੀਰ ਮਰੀਆ ਲੋ ਤੁਮ ਲੁਗਾਰ ਪੁਸ ਨਾ ਸੇਂਟਰ ਦੀ ਪੇਸ਼ ਕਰਨਾ ਸਪਾਂਸ ਲਹੂੰ ਪੁਸ ਪੰਦਵੇਂ ਬੜੀ ਮਹੀਂ ਤੇ ਲੋ ਤਿੰਨ ਸੇ ਰਵਸ਼ੋ ਦੀ ਸਾਂਸ ਖਫੀਸ਼ ਦੀ ਬੀਸਾ ਕੁਇੰਟ ਸ਼ੋਨਾ ਪਾ ਤੁਰ ਪਿਸਕਾਦੋਰ ਫਿਨਾਲਿਸਾਂਡੋ ਏ ਮੀਸਾ ਪਸਤੋਰ ਲੁਬਿਨ ਸ਼ੋਨਾ ਤੁਰ ਬੋਤੋ ਪ੍ਰਸੈਂਟੇ Y después lo sale de un procesión cuboto fuera del centro de pesca sponsor con TQZ Rover. La ganosa anima otro para participar en la turboto con blas, banderín, color, color y blanco, por favor, no tire blas en la mano.